0: ਪੰਜਾਬੀ ਬਜ਼ੁਰਗ ਦੀ ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕਦੇ ਆਫਤਾਬ ਵਰਗੀ ਪੰਜਾਬੀ ਨੈਣਾਂ ਦੇ ਨੀਰ ਵਰਗੀ ਪੰਜਾਬੀ ਸੱਜਣਾਂ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ ਐਫ ਐਮ ਤੇ ਆਨਲਾਈਨ ਸੁਣਨ ਲਈ www.planetaudio.org.in/ਨੱਚਦਾ ਪੰਜਾਬ
1: I love Auckland.
2: I love Auckland.
3: I love Auckland.
4: I do like Auckland.
5: I love Auckland.
6: I love Auckland.
7: Good weather, good people, and I like it.
8: Loving Auckland. Our diverse city. planetaudio.org.nz.
9: And I thank my lucky star.
10: Radio Khmer will be back next Sunday at 2:10 PM with news and updates from Cambodia. You're tuned to 104.6 Planet FM, Te Reo Irirangi o Tamaki Makaurau. E whai aki nei, in just a moment, Susie Cato brings you 45 minutes of songs, jokes and entertainment for kids. Whakarongo mai e whānau, it's Susie and Friends.
11: Listen for the latest news interviews and the good music. Listen to 104.6 Planet FM every Saturday night from 8:30 PM for Radio Akwaaba.
12: Or you can listen online at planetaudio.org.nz/Radio Akwaaba.
13: Whether you call it Aotearoa, New Zealand, New Zealand, or Nova Zelandia, it's worth knowing the history of the place most of us call home. Starting 100 million years ago and bringing us right through to modern day, the Aotearoa History Show explores some of the forces that have shaped this land and its people, from the geographical to the social and political. Produced by RNZ, the Aotearoa History Show is here on 104.6 Planet FM every Monday at 2:35 PM. And you can hear the full series anytime online by visiting the series and podcasts page at rnz.co.nz or using your favourite podcasting app.
14: Flooding can happen anytime. Are you prepared? Don't wait for the rain to start bucketing down. Clear those gutters, tie down loose items, and make an emergency plan to keep your whānau safe. A few minutes now can help save stress later. Stay ahead of the storm and keep your loved ones safe. Visit aucklandemergencymanagement.govt.nz/floods to find out more.